0: thaimanai je nini shakni phano nang busuk joratei abo chai thogui man eba nang busuk joratei abono poito khlai man nini thani se haike jing thanglai na tini ni koklamo nini shakni phano poito khlai di a kok no tei shalai nai phai di shabo kok du gotong kring nai nai hello
1: Hello.
2: Hello, Funkaham.
0: In Funkaham, takuk no lam shoko chera. Ang
2: yang koi ratam puni saitma.
0: Aw. Kanai tetong?
2: Kanai tetong.
0: Aw aw. Ngai shai mang kana na tinini chal kama panda topic.
2: Ah. Aw no. Tam ni sanai. Nini naharman, sini naharman, ido to nini naharman. Samung. Nung samung kai kai se.
0: นี่ซัมซะไงอืมนั่นที่จะไปคาเทกะฮังกะนี่ซัมซะละนะฮัรมันขอต่อขอต่อนะฮัรไคเซอืมนี่เนี่ยขอต่อมาไผนะขอไว้จ้ะอืมอะบ่เนาะตอนนี้กำลังอังจ๊อตอนนอกกุมังมุสงตอนนี้กำลังนะฮัรมุงตองอะมังไงอืมงั้นนี่นุขุงนี่นี่ลังมานี่ดอพานี่จะติกะฮัมอืมอะบ่นะเว้ยนี่นะฮัรมุงตองอะมังไง
2: นึ่งกิซาไปคาเทกะฮังกะนี่นาซัมซะยะไงนึ่งซินี่ซัมซักซักในซัมงันนึ่งปุจุคลายคราคะซัมมาไคไงอืมแล้วจุดนึงคาเกเบลซัมงไคยะฮังกะนี่ซัมมุซะกะลาอืมนี่นุคุนซัมมุซะกะลาดอพานซัมมุซะกะลาอืมอะบะนอที่นี่ปุยตะตงานังไงอะวันนะไกซาวซะนอไกตอลซาวอืมนอรอพักเลยนอซัมงไคดีอืมนอรอยากบุกซังลักนี่ซึงนอซะ
0: อ้าวอ้าวมันก็เช่นใครนั่นนั่งไงอืมใครอยากได้เช่นมังละอืมนั่นนั่งใครอยากอาศัยสมัยเลือกใครแต่ละนั่นนั่นบ่รู้เนี่ยนะจ๊ะอ้าวอ้าวอ้าวมันได้เก็บไว้ยากเบรย์ไปต้องข้าใครนั่นนั่นหมายตัวกูจะรีพายะเฮ้ยเด็กบ้าเนี่ยสักดังสักครั้งนี่นี่ฮาร์ดวอร์กมากเลยกระนั้นนี่เฮ้ยเด็กบ้าอ้าวนี่อยากรู้เส้นหนึ่งตรึกตรึกใครนี่นี่เจ้าตั้มมุสุมันนี่คอตรคอตรวันชุกมันนี่อ้าวนั่นตรึกตรึกใครสิ่งสเต็ปบายสเต็ปทั้งนั้
2: गुवार खायो बिदिनो साक्सा फैदो खायो मा फरायनाय मा सोंनाय खेला धुला खायनाय बहा बाहायखो मा सोंनाय नैनि बिजनेस खायनाय बहा बाहायखो मा सोंनाय नों खायखाय सोंदों मानो खाया होनबालाय नों बाहायखो
0: मानाय आबनो जों नाहार नाखे खुबैनो नों खरकसा फरायनाय ओंखा निनि थानि बिलिप दंनाय नांनाय एबा निनि थानि पयद' दं नांनानै जे आं आसोग परिखांखे आं आमसोग माननाय बा आं आसोग हार्डवर्क लायखांखे आं अ लेभेलाव सौहैनाय आबाहाय निनि कायसा नाहार मुं दंनानै नांनाय एबा निनि कायसा टार्गेट दंनानै नांनाय जे नों आब' कमप्लीट मार्क लायनाय हायखेसे नों गाहाम रेजाल्ट तुबै मानाय गाहाम ग्रेड मोननाय गाहाम नै गाहाम मार्क बाय नों कायसा पास ओंगै जे ते कायसा थायो एबा ते कायसा रों नगबा नों इन फ्यूचार खरकसा मेडिकेल लाइन बा इन्जिनियार लाइन जस्ट लाइन फानो नों फरायनानै मुसुंखा हायखेसे नों साक्सेसफुल नंनाय हेदा निनि कायसा टार्गेट एबा निनि नाहार मुं एबा निनि पयद' साक साक न' गोरि हेंगाखाय जों आब' ओंगै माया हेलो
3: हेलो
0: फुं गाहाम दाखक न
3: आं गुलाबारिनि बिलमनि
0: औ औ लामसुगु दाखक करा नाव जरा
3: औ उलानानि कल खामासे बा कल दाउन थाखे बिनि हाबै थाखा
0: दा सादे
3: आनि आइ बुजाय कल हादा
0: अ आच्छा आच्छा
3: जा जेसफोर आबो तो कल दो को तो किसुना बो टेक्निकल बेपारा औ কোনটো উপায় করে জিনিস সমাজ দৌড়ানি থাকি থাকি হ্যাঁ প্রত্যেকটা বড় না প্রত্যেকটা সামুক প্রত্যেকটা নিজ সামুক নিজ আগ্রহ এবং